0: why we are here.
1: ਮੈਨੂੰ ਪਤਾ ਤੇਰੇ ਦਿਲ ਵਿੱਚ ਕੀ, ਲੋਕਾਂ ਨੂੰ ਸਾਡੀ ਸਮਝ ਹੀ ਨਹੀਂ, ਮੈਂ ਜਾਣਦਾ ਬੇਬੀ ਤੂੰ ਜਾਣਦੀ, ਮੈਂ ਤੇਰਾ ਤੂੰ ਮੇਰੇ ਲਈ.
0: We are UCP ਕੀ ਦੁਨੀਆ FM 92.6.
2: Fasten your seat belt.

0: worry. That's why we are here.
1: ਮੈਨੂੰ ਪਤਾ ਤੇਰੇ ਦਿਲ ਵਿੱਚ ਕੀ ਲੋਕਾਂ ਨੂੰ ਸਾਡੀ ਸਮਝ ਹੀ ਨਹੀਂ ਮੈਂ ਜਾਣਦਾ ਬੇਬੀ ਤੂੰ ਜਾਣਦੀ ਮੈਂ ਤੇਰਾ ਤੂੰ ਮੇਰੇ ਲਈ
0: We are UCP ਕੀ ਦੁਨੀਆ FM 92.6
2: Fasten your seat belts.